0: ਇਹ ਮਾਨਤਾ ਦਿੱਤੀ ਗਈ ਸੀ। ਇਹ ਤਰੀਕ ਸਾਇਬੇਰੀਆ ਵਿੱਚ ਹੋਈ ਤੁੰਗਸਕਾ ਘਟਨਾ ਦੀ ਯਾਦ ਵਿੱਚ ਚੁਣੀ ਗਈ ਸੀ, ਜੋ ਕਿ 30 ਜੂਨ 1908 ਨੂੰ ਇੱਕ ਐਸਟਰੋਇਡ ਦੇ ਪ੍ਰਭਾਵ ਕਾਰਨ ਮਨੁੱਖੀ ਇਤਿਹਾਸ ਵਿੱਚ ਦਰਜ ਸਭ ਤੋਂ ਸ਼ਕਤੀਸ਼ਾਲੀ ਧਮਾਕਾ ਸੀ। ਇਸ ਦੀ ਸ਼ੁਰੂਆਤ ਤੋਂ ਲੈ ਕੇ ਇਹ ਦਿਨ ਹਰ ਸਾਲ ਮਨਾਇਆ ਜਾਂਦਾ ਏ, ਜਿਸ ਨਾਲ ਹਰ ਸਾਲ ਭਾਗੀਦਾਰੀ ਅਤੇ ਮਾਨਤਾ ਵਿੱਚ ਵਾਧਾ ਹੁੰਦਾ ਏ। ਦਰਅਸਲ ਵਿਸ਼ਵ ਐਸਟਰੋਇਡ ਦਿਵਸ ਸਿਰਫ ਸੰਭਾਵੀ ਐਸਟਰੋਇਡ ਪ੍ਰਭਾਵਾਂ ਬਾਰੇ ਜਾਗਰੂਕਤਾ ਵਧਾਉਣ ਬਾਰੇ ਨਹੀਂ ਏ, ਇਹ ਐਸਟਰੋਇਡਾਂ ਦੀ ਸੁੰਦਰਤਾ ਅਤੇ ਵਿਗਿਆਨਕ ਮੁੱਲ ਦੀ ਕਦਰ ਕਰਨ ਦਾ ਇੱਕ ਮੌਕਾ ਵੀ ਏ। ਉਦਾਹਰਣ ਵਜੋਂ ਗ੍ਰਹਿਆਂ ਨੂੰ ਗ੍ਰਹਿਆਂ ਦੇ ਗਠਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਗਈ ਮੰਨਿਆ ਜਾਂਦਾ ਏ ਅਤੇ ਉਹਨਾਂ ਦਾ ਅਧਿਐਨ ਕਰਨ ਨਾਲ ਸ਼ੁਰੂਆਤੀ ਸੂਰਜੀ ਸਿਸਟਮ ਵਿੱਚ ਕੀਮਤੀ ਸੂਝ ਪ੍ਰਦਾਨ ਕੀਤੀ ਜਾ ਸਕਦੀ ਏ। ਇਸ ਤੋਂ ਇਲਾਵਾ ਐਸਟਰੋਇਡ ਕੀਮਤੀ ਖਣਿਜਾਂ ਅਤੇ ਹੋਰ ਸਰੋਤਾਂ ਦਾ ਇੱਕ ਸੰਭਾਵੀ ਸਰੋਤ ਹਨ, ਜਿਨ੍ਹਾਂ ਦਾ ਭਵਿੱਖ ਵਿੱਚ ਸ਼ੋਸ਼ਣ ਵੀ ਕੀਤਾ ਜਾ ਸਕਦਾ ਏ। ਸੋ ਸਾਨੂੰ ਇਸ ਦਿਵਸ ਬਾਰੇ ਖੁਦ ਨੂੰ ਵੀ ਤੇ ਦੂਜਿਆਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਏ। ਤੇ ਆਓ ਹੁਣ ਸੁਣਦੇ ਹਾਂ ਕਵਿਤਾ ਪਾਠ, ਤੇ ਕਵਿਤਾ ਪਾਠ ਕਰ ਰਹੇ ਨੇ ਤਰਿੰਦਰ ਕੌਰ।
1: ਅੱਜ ਫਿਰ ਤੁਹਾਡੇ ਸਾਹਮਣੇ ਕੁਝ ਨਜ਼ਮਾਂ ਲੈ ਕੇ ਹਾਜ਼ਰ ਹਾਂ। ਸੁਣ ਸਖੀਏ, ਸੁਣ ਸਖੀਏ, ਜੋ ਦਿਸਦੀ ਹਾਂ, ਜੋ ਲਿਖਦੀ ਹਾਂ। ਸੁਣ ਸਖੀਏ, ਜੋ ਦਿਸਦੀ ਹਾਂ, ਜੋ ਲਿਖਦੀ ਹਾਂ, ਉਹ ਹੋ ਜਾਵਾਂ ਕਰੀ ਦੁਆ। ਸਫ਼ਰ ਪੰਡ ਬੰਨ ਲਈ ਹੈ, ਪੰਡ ਬੰਨ ਲਈ ਹੈ, ਪੀੜੀ ਕਰ ਲਈ ਹੈ, ਤੁਰ ਪਈ ਹਾਂ ਨਦੀ ਵੱਲ। ਪੰਡ ਬੰਨ ਲਈ ਹੈ, ਪੀੜੀ ਕਰ ਲਈ ਹੈ, ਤੁਰ ਪਈ ਹਾਂ ਨਦੀ ਵੱਲ। ਬੰਧ ਨੇ ਇਸ ਵਿੱਚ ਉਡੀਕਾਂ, ਆਸਾਂ, ਬੇਜਵਾਬੇ ਸਵਾਲ, ਛੋਟੀਆਂ ਲੰਮੀਆਂ ਚੁੱਪਾਂ, ਤਿੱਖੀਆਂ ਮਿੱਠੀਆਂ ਧੁੱਪਾਂ, ਭਟਕਣਾ ਸਬਕ, ਡੂੰਘੇ ਰਹੱਸ, ਗੁੱਜੇ ਭੇਦ। ਬੰਧ ਨੇ ਇਸ ਵਿੱਚ ਉਡੀਕਾਂ, ਆਸਾਂ, ਬੇਜਵਾਬੇ ਸਵਾਲ, ਲੰਮੀਆਂ ਛੋਟੀਆਂ ਚੁੱਪਾਂ, ਤਿੱਖੀਆਂ ਮਿੱਠੀਆਂ ਧੁੱਪਾਂ, ਭਟਕਣਾ ਸਬਕ, ਡੂੰਘੇ ਰਹੱਸ, ਗੁੱਜੇ ਭੇਦ। ਹੋਰ ਬਹੁਤ ਕੁਝ ਅਣਕਿਹਾ, ਅਣਦਿਸਦਾ, ਪ੍ਰਵਾਹ ਕਰਨ ਲੱਗੀ ਨੂੰ ਦਿਸ ਪਏ ਪਾਣੀ ਵਿਚਲੇ ਜੀਵ, ਦੂਰੋਂ ਆਉਂਦਾ ਤ੍ਰਿਹਾਇਆ ਮੁਸਾਫਿਰ। ਪ੍ਰਵਾਹ ਕਰਨ ਲੱਗੀ ਨੂੰ ਦਿਸ ਪਏ ਪਾਣੀ ਵਿਚਲੇ ਜੀਵ, ਦੂਰੋਂ ਆਉਂਦਾ ਤ੍ਰਿਹਾਇਆ ਮੁਸਾਫਿਰ। ਗੁਰਲੀਨ ਮੇਰੇ ਵੀਰ ਦੀ ਧੀ, ਮੈਨੂੰ ਮਾਂ ਕਹਿੰਦੀ ਹੈ, ਮੇਰੇ ਵੀਰ ਦੀ ਧੀ, ਮੈਨੂੰ ਮਾਂ ਕਹਿੰਦੀ ਹੈ, ਹੁਣ ਮੇਰੇ ਬੱਚਿਆਂ ਦੀ ਛੋਟੀ ਮਾਂ ਬਣ ਗਈ ਹੈ, ਹੁਣ ਮੇਰੇ ਬੱਚਿਆਂ ਦੀ ਛੋਟੀ ਮਾਂ ਬਣ ਗਈ ਹੈ। ਕੁਝ ਰਿਸ਼ਤੇ ਬਹੁਤ ਪਿਆਰੇ ਹੁੰਦੇ, ਨਾਵਾਂ ਅਤੇ ਸਿਰਨਾਵਿਆਂ ਦੇ ਬੰਧਨਾਂ ਤੋਂ ਮੁਕਤ। ਕੁਝ ਰਿਸ਼ਤੇ ਬਹੁਤ ਪਿਆਰੇ ਹੁੰਦੇ, ਨਾਵਾਂ ਅਤੇ ਸਿਰਨਾਵਾਂ ਦੇ ਬੰਧਨਾਂ ਤੋਂ ਮੁਕਤ। ਸੁਪਨੇ ਸੁਪਨੇ ਵੇਖਣ ਲੱਗੀਆਂ ਅੱਖੀਆਂ ਮੇਰੀਆਂ ਅੱਜ ਕੱਲ੍ਹ, ਸੁਪਨੇ ਵੇਖਣ ਲੱਗੀਆਂ ਅੱਖੀਆਂ ਮੇਰੀਆਂ ਅੱਜ ਕੱਲ੍ਹ। ਕਦੇ ਮਹਾਂਕਵੀ ਗੁਰਦੇਵ ਮੋਹਨਜੀਤ ਜੀ ਮੇਰਾ ਵਿਅਕਤੀ ਚਿੱਤਰ ਲਿਖਦੇ ਦਿਸਦੇ, ਕਦੇ ਮਹਾਂਕਵੀ ਗੁਰਦੇਵ ਮੋਹਨਜੀਤ ਜੀ ਮੇਰਾ ਵਿਅਕਤੀ ਚਿੱਤਰ ਲਿਖਦੇ

ਹੁਣੇ ਅਸੀਂ ਇਹ ਗੀਤ ਜਸਪਿੰਦਰ ਨਰੂਲਾ ਦੀ ਆਵਾਜ਼ ਵਿੱਚ ਸੁਣ ਰਹੇ ਸੀ ਤੇ ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਸੁਣਦੇ ਹਾਂ ਸੁਰਿੰਦਰ ਸ਼ਿੰਦਾ ਦੀ ਆਵਾਜ਼ ਵਿੱਚ ਗੀਤ ਟੋਲਾ ਵੇ ਟੋਲਾ।

ਹੁਣੇ ਅਸੀਂ ਸੁਰਿੰਦਰ ਸ਼ਿੰਦਾ ਦੀ ਆਵਾਜ਼ ਵਿੱਚ ਇਹ ਗੀਤ ਸੁਣ ਰਹੇ ਸੀ। ਇਸ ਦੇ ਨਾਲ ਹੀ ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਖਤਮ ਹੁੰਦਾ ਹੈ। ਹੁਣ ਇੰਦਰਪ੍ਰੀਤ ਕੌਰ ਨੂੰ ਇਜਾਜ਼ਤ ਦਿਓ।